ਇੱਕ ਸੰਤੋਸ਼ ਕਾ ਦਾਨ ਮਾਈ ਫਰੈਂਡਸ ਦ ਪੁਆਇੰਟ ਇਜ਼ ਦੈਟ ਭਗਵਾਨ ਇਜ਼ ਟੈਲਿੰਗ ਦ ਫਾਦਰ ਹੇ ਵਾਟ ਯੂ ਹੈਵ ਟੂ ਡੂ ਇਜ਼ ਵਰਸ਼ਿਪ ਗੋਵਰਧਨ ਸਵਾਮੀ ਐਂਡ ਇਨ ਵਰਸ਼ਿਪਿੰਗ ਗੋਵਰਧਨ ਯੂ ਆਰ ਗੋਇੰਗ ਟੂ ਬੀ ਬਲੈਸ ਆਵਰ ਕਾਊਜ਼ ਵਿਲ ਬੀ ਬਲੈਸ ਆਵਰ ਵਰਜ ਵਿਲ ਬੀ ਬਲੈਸ ਐਵਰੀਵਨ ਵਿਲ ਬੀ ਬਲੈਸ ਐਂਡ ਪ੍ਰੋਟੈਕਟਡ ਐਂਡ ਫਰੈਂਡਸ ਇਟ ਇਜ਼ ਸੈਡ As Bhagwan teaches this, he gives the message on karma. He tells the father, don't react negative. Let us prepare for Govardhan Puja. And so, sweets, fruits, rice, vegetables, butter, yogurt, milk, and thousands of offerings were prepared. And it is said, Go Brahmana Puja Pujaya Dvam Pujaya Dvam Brahmana Puja Dvam Worship the cows and worship the Brahmanas. The instructions given by Bhagwan is, worship the cows and worship the Brahmanas. And so my friends, it is said, as they all know, prepare for this worship. Aham asmi, aham asmi, Giri Govardhanaha. Bhagwan declares something that is very powerful. He declares,